ਵਾਲਾ ਦੇ ਆਵੋ ਤੋ ਮਰਜ਼ੀ ਆਪ ਕੀ ਵੋ ਵਾਲਾ ਦੇ। ਦੋਨੀ ਜੋੜੂ ਹੱਥ ਦੇਵ ਜੀ ਸੁਣੋ ਮਾਰੀ ਪੁਕਾਰ, ਗੁਜ਼ਰ ਕਿਤੇ ਆਈ ਬਿਨਤੀ ਨੇ ਕਰੋ ਆਰ ਪਾਰ, ਬਾਰਾਂ ਘੰਟਾ ਕਰਦੀ ਨਾਰਾਇਣ ਸੁਣ ਲਈ ਮਾਰੀ ਪੁਕਾਰ, ਦੋਨੀ ਜੋੜੂ ਹੱਥ ਦੇਵ ਜੀ ਚੌਵੀਸ ਘੰਟਾ ਕਰੋ ਦਰਬਾਰ। ਅਰੇ ਨਾ